0: ਸੁਣ ਛੱਲਿਆ
1: ਬਿਗ 106.2 ਦ ਬੀਟ ਆਫ ਬਾਲੀਵੁੱਡ ਸੁਣ ਰਹੇ ਹੈਂ ਬਿਗ 106.2 ਦ ਬੀਟ ਆਫ ਬਾਲੀਵੁੱਡ